0: ਨੂੰ ਆਪਾਂ ਕਰਾਂ ਹਾਂ। ਪਰ ਦੇਖੋ ਆਪਾਂ ਸਵਾਸਥ ਤੇ ਜੋੜ ਰਿਹਾ ਆਪਣਾ ਖੇਤੀ ਨੇ ਜੋੜਾਂ ਤੋਂ ਆਪਣਾ ਹਮੇਸ਼ਾ ਆਪਾਂ ਤੋਂ ਆਈ ਬਾਤ ਕਰਾਂਗੇ ਜਿਕਾ ਆਪਣਾ ਮਾਇਤ ਹਾਂ ਵੱਡਕਾ ਹਵੇ ਪੜਿਆ ਲਈ ਗਿਆ ਕੰਮ ਹਾਂ ਮਗਨ ਸਾਕਸਰ ਬੇ ਹੁਆ ਲੇਕਿਨ ਜਕੋ ਖੇਤੀ ਕੋ ਹੈ ਜਾਂ ਹੋਰ ਜਕੋ ਸਬਜੈਕਟ ਹੋਰ ਵੀ ਕੋਈ ਵਿਸ਼ੇ ਹੈ ਚਾਹੇ ਦੈਨਿਕ ਜੀਵਨ ਕੋ ਹੋ ਚਾਹੇ ਆਮ ਜੀਵਨ ਕੇ ਮਾਇਨੇ ਜਿਕੀ ਬਾਤਾਂ ਮਗੇ ਕਾਮ ਆਤੀ ਨੇ ਹਰ ਪ੍ਰਕਾਰ ਕੋ ਮਗਨ ਗਿਆਨ ਹੋਇਆ ਕਰ ਦੋ ਔਰ ਖੇਤੀ ਕੇ ਸੰਦਰਭ ਮੇ ਦੇਖੋ ਵੇ ਕਦੇ ਵੀ ਕੋਈ ਕੀਟਨਾਸ਼ਕਾਂ ਕੋ ਪਹਿਲੀ ਵਾਰ ਤੋਂ ਹਾ ਕੋ ਨੀ ਔਰ ਆਇਆ ਤੋਂ ਵੀ ਵੇ ਕਮੋ ਕਮ ਖੇਤੀ ਕੇ ਮਾਇਨੇ ਵੇ ਗੇੜਤਾ ਕਿਆ ਕਹ ਵੇ ਗਾਏ ਢੰਡੂ ਰਾਂਗਤਾ ਕੋਈ ਪਸ਼ੂਧਨ ਜਗੋ ਤੋ ਸਿੱਧੀ ਸਿੱਧੀ ਬਾਤ ਹੈ ਪਸ਼ੂਧਨ ਸੁ ਜਗੀ ਖਾਦ ਬਣਤੀ ਵੀ ਖਾਦ ਨਹੀਂ ਵੇ ਖੇਤੀ ਕੇ ਮਾਇਨੇ ਕਾਮ ਲਿਆ ਕਰਤਾ ਵੀ ਸੁ ਦੇਖੋ ਗਣਕ ਬਹੁਤ ਪ੍ਰਕਾਰ ਕਾ ਫਾਇਦਾ ਆਪਾਂ ਕੇਸ ਕਹਾਂਗੇ ਘਣੇਰਾ ਫਾਇਦਾ ਹੈ ਵੀ ਸੁ ਫਾਇਦਾ ਹੋ ਤੋ ਆਪਣੀ ਜਗੀ ਮਾਟੀ ਕੀ ਜਗੀ ਉਰਵਰਾ ਸ਼ਕਤੀ ਹੈ ਆਪਾਂ ਬਾਰ ਬਾਰ ਆਜ ਜਗਾ ਵਿਗਿਆਨਿਕ ਹੈ ਜਾਂ ਜਗਾ ਕਿਰਸੀ ਵਿਸ਼ੇਸ਼ਗੀ ਹੈ ਵਾ ਆਈ ਕਹੇ ਕਿ ਭਾਈ ਮਾਟੀ ਕੀ ਜਗੀ ਉਰਵਰਾ ਸ਼ਕਤੀ ਹੈ ਵਾ ਬਣੀ ਰਹੇਲੀ ਤੋ ਆਪਾਂ ਨੂੰ ਉਤਪਾਦਨ ਮਿਲ ਪਾਓ ਲੋ ਤੋ ਪੁਰਾਣਾ ਟਾਈਮ ਕੀ ਅਗਰ ਬਾਤ ਕਰਾਂ ਅੱਜ ਕੀ ਬਾਤ ਕਰਾਂ ਤੋ ਰਾਤ ਔਰ ਦਿਨ ਕੋ ਫਰਕ ਆਈਏ ਮਾਟੀ ਹੈ ਵੀ ਕੋ ਸਵਾਸਥ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਜੇ ਆਪ ਨੂੰ ਸਵਾਸਥ ਹੋਏ ਵੀ ਆਈ ਦੇਖੋ ਮਾਟੀ ਕੋ ਵੀ ਸਵਾਸਥ ਹੋਏ ਇਹ ਵਾਸਤਾ ਆਪਾਂ ਮਾਟੀ ਕੋ ਅਗਰ ਸਵਾਸਥ ਅੱਛੇ ਰਾਂਗਣੋ ਹੈ ਔਰ ਮਾਟੀ ਕੋ ਸਵਾਸਥ ਅੱਛੇ ਰਹੋ ਲੋ ਤੋ ਹੀ ਦੇਖੋ ਬਹੁਤ ਸਵਾਸਥ ਆਪਾਂ ਆਪਣੋ ਚੋਕੋ ਰੱਖ ਸਕਾਂਗੇ ਤੋ ਆਪਾਂ ਇਹ ਬਾਤ ਕੀ ਤਰਫ਼ ਧਿਆਨ ਦੇਣਾ ਪੜੋ ਲੋ ਤੋ ਅਬ ਸਿੱਧੀ ਸਿੱਧੀ ਬਾਤ ਆਵੇ ਕਿ ਭਾਈ ਆਪਾਂ ਕੁਣ ਸੀ ਕਾਈ ਖਾਦ ਗਿਰਾਂ ਜਾਂ ਕੀਟਨਾਸ਼ਕ ਤੋਂ ਮਾਰਕੀਟ ਕਮਾਇਨੇ ਬਾਜ਼ਾਰ ਕਮਾਇਨੇ ਭਰਿਆ ਪੜਿਆ ਹੈ ਕੱਤਾ ਹੀ ਲਾਰ ਆਪਾਂ ਗੇਰਾ ਤੋਂ ਬਿਸੂ ਸਿੱਧੀ ਸਿੱਧੀ ਬਾਤ ਹੈ ਆਪਣੋ ਫਸਲ ਅਬ ਖਰਪਤਵਾਰ ਨਿਯੰਤਰਣ ਵਾਸਤੇ ਵੀ ਜਗਾ ਭਾਈ ਲੋਕ ਹੈ ਬਹੁਤ ਸਾਰਾ ਹੈ ਜਗਾ ਕੋਈ ਨਾ ਕੋਈ ਪ੍ਰਕਾਰ ਕੋ ਜਿਵੇਂ ਕੀਟਨਾਸ਼ਕ ਹੈ ਉਹ ਲਾਰ ਗੇਰ ਦੇਵੇ ਬਿਸੂ ਬੁੜੀਆ ਕਾ ਵਾ ਖੁਰਪਾ ਸੂ ਕਸਿਆ ਸੂ ਵੀ ਕੀ ਖਰਪਤਵਾਰ ਨਿਯੰਤਰਣ ਕਰਾਂ ਨਿਰਾਈ ਗੁਡਾਈ ਕਰਾਂ ਤੋ ਬਿਸੂ ਆਪਣੋ ਸਰੀਰਕ ਸ਼ਰਮ ਵੀ ਹੋ ਜਾਓ ਲੋ ਬਿਸੂ ਆਪਣੋ ਸਵਾਸਥ ਠੀਕ ਰਹੇ ਲੋ ਵੀ ਕੇ ਸਾਗੇ ਸਾਗੇ ਜਗਾ ਪੁਰਾਣਾ ਵਿਦਿਆ ਸੂ ਜਾਂ ਖਾਦ ਬਣਦੀ ਹੈ ਕੰਪੋਸਟ ਖਾਦ ਕੀ ਅਗਰ ਆਪਾਂ ਬਾਤ ਕਰਾਂ ਤੋ ਆਪਣਾ ਪਸ਼ੂਧਨ ਸੂ ਆਪਾਂ ਕੰਪੋਸਟ ਖਾਦ ਬਣਾ ਸਕਾਂ ਆਪਣਾ ਖੇਤ ਕੇ ਮਾਨੇ ਜਿਤੋਂ ਵੀ ਕਚਰੋ ਜਗੋ ਬਣੇ ਰਸੋਈ ਕੋ ਮਾਨ ਲਿਆ ਆਪਾਂ ਜਿਤੋਂ ਵੀ ਕਚਰੋ ਹੋਏ ਉਹ ਆਪਾਂ ਕੰਪੋਸਟ ਖਾਦ ਕੇ ਮਾਧਿਅਮ ਸੂ ਔਰ ਆਪਣਾ ਖੇਤ ਨਾ ਹਰਿਓ ਵਰਿਓ ਬਣਾਉਣ ਲਾ ਤੋ ਬਿਸੂ ਆਪਣੀ ਮਾਟੀ ਕੀ ਉਰਵਰਾ ਸ਼ਕਤੀ ਜਿਵੇਂ ਪੁਰਾਣਾ ਟਾਈਮ ਕੇ ਮਾਨੇ ਮਾਟੀ ਹੈ ਜਿਵੇਂ ਜੀਵਤੀ ਹੁਤੀ ਆਜ ਮਾਟੀ ਮਰ ਚੁੱਕੀ ਹੈ ਤੋ ਵੀ ਮਾਟੀ ਨਾ ਆਪਾਂ ਨੂੰ ਵਾਪਿਸ ਜੀਵਤੀ ਕਰਨੀ ਪੜਲੀ तो इसलिए अपन कंपोस्ट खाद की बहुत ज्यादा हो सकता है।
1: भाई साहब मने याद आगो अपना बड़का जो दादी हुआ करता वह किया करता कि देखो खेती के लिए आपनी जो घर की बनेड़ी जैविक जो खाद है आपनी यो कालो सोनो हुआ करे है मतलब आपा इन अगर आपनी धरती में डाला ला तो ये अपनी धरती से सोनो पैदा करवावे है मतलब सोनो पैदा कराबो को मतलब काश्तकार की भाषा में यो है कि आपनी जो फसल है वी की पैदावार ने बढ़ावे है
0: बिल्कुल पैदावार बढ़ ली तो देखो एक लिए अपन ने भाई किया बनावा तो देखो सांग एक मायने जकी चीजा है सीधी सीधी बात अपन कोई 1200 कोई चीज गुन लेनी भाई सूखी पत्ते हैं पेड़ पौधा की जिया फसल को अवशेष है गोबर है रसोई को जो कचरो है ना वो भी है खरपतवार है राख है जिया विश्व भी खाद है कोई भी चीज अपन उन्न बुन गेरबा की जरूरत कुन रहे विश्व आप कंपोस्ट खाद बना सका
1: भाई साहब या सब चीजा तो आपने घर में ही मिल जासी लेकिन ई खाद ने आपा बनाऊंगा कि कर
0: बिल्कुल वो बनावा के वास्ते तो देखो अपन जमीन के मायने कटे ने कटा बने विशेष प्रकार वो गड्ढो बनानो पड़सी और जगह वा सही होनी चाहिए गड्ढो जिया लगभग 10-12 फीट तो लंबो होनो चाहिए और 5-6 फीट चौड़ो होवे और भी 3-4 फीट की जी गड्ढो है भी ना आप उंडो भी कर सका और चाहो तो आप जमीन से थोड़ा ऊपर भी रख सका बात अपन किसान ने है जो जी भी की सुविधा भी के अनुसार वो आपकी जगह निश्चित कर सके है बी के बाद का मायने देखो एक मायने अपन परत बनानी है जी पहली अपन सुक्की कोई कचरो है सामग्री है वो अपन घेरनी है बी के बाद में गोबर है वो एक ऊपर छिड़कनो चाहिए और बी के ऊपर बाद में जहाँ कोई घास है हरी कोई जी कचरो है वो एक ऊपर अपन घेरा और हर परत के ऊपर थोड़ी थोड़ी नमी बनावा के वास्ते अपन पानी को छिड़काव भी करना चाहिए।
1: भाई साहब इन्हें बनबा में कत्तो टेम लागे है
0: अब देखो बनबा के माने तो इको अलग अलग टेम है अपन इको अपन खाद तैयार हुआ के माने दो सू लगभग है 2-3 महीने के माने जो कंपोस्ट खाद है वो बनर तैयार हो जाए और अगर अपन की पलटाई थोड़ी ढंग सू कर ला तो पलटाई करनी पड़े अपन भी पलटता रहेगा तो थोड़ी और टाइम है जो भी कमाने अपन कम लागे लो।
1: भाई साहब अब आपा अपने कार्यक्रम ने आगे बढ़ाता हुआ चाला और
0: बिल्कुल बिल्कुल बिल्कुल अपना माटी से संबंधित भी देखो एक मिट्टी सी लोक रचना है तो भाई लोगों तक पूर्ति करा